0: ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ।
1: East African Ramgadia Board invites you to join us every day for daily prayers between 6 a.m. and 7 a.m. only on East FM.